ਬਲ ਮੁਹਸਨ ਰਜ਼ਾਈ ਚੌਥਾ ਅਮਰੀਕੀ ਸਦਰ ਸਫਾਰਤਕਾਰੀ ਦੌਰਾਨ ਟਿਓਂ ਬੇਰੋ ਦੋਖੋ ਜੀ ਰਿਹਾ ਆਏ ਅਮਰੀਕਾ ਤਰਫ਼ਾਂ ਗਾਲਨ ਮੇਂ ਅਦਾ ਖਾਂ ਵਧੀਕ ਮੁਤਾਲਬਾ ਕਿਆ ਪਿਆ ਵਜਨ ਟਰੰਪ ਜੇ ਅਮਲ ਸਾਬਿਤ ਕਰੇ ਛੜਿਓ ਤਾਂ ਹੂ ਗਾਲਨ ਮੇਂ ਸੰਜੀਦਾ ਨਾ ਆਏ।

0: ਤਰਤੀਬ ਦਾ ਤੀਬ ਦਾ ਜ਼ਿਕਰ
1: ਵਾਹ ਵਾਹ ਵਾਹ ਉਸਤਾਦ ਵਾਹ
0: ਹਕੀਕਤ ਹਕੀਕਤ ਬੁਧਾ ਹੇ ਕਰ ਤੂੰ ਸਾਣ ਕੀ ਸਾਲੀ ਹੁਨੇ ਸੂਰਤ ਮੰਦ ਜੀਉਂ ਸਾਲੀ ਹੁਨੇ ਸੂਰਤ ਮੰਦ ਜੀ ਤੂੰ ਹਕੀਕਤ ਬੁਧਾ ਹੇ ਕਰ
2: ਵਾਹ ਸਹੀ ਵਾਹ ਵਾਹ ਸਹੀ ਵਾਹ ਅਜੀਆ ਸਮੇਂ ਇਹ ਹੋਇਆ ਸੁਗੜ ਫ਼ਕੀਰ ਗੁਲਬੇਗ ਜਮਾਲੀ ਸਾਹਿਬ ਜਿਨ੍ਹਾਂ ਅਸਾਂਖੇ ਨੜ ਬੈਤ ਬੁਧਾਇਓ ਬੈਤ ਜੇਕੋ ਅਲਗੋ ਸੇ ਸਾਂ ਗੱਡ ਹੁੰਦੋ ਆਹੇ ਜੇਕੇ ਨੜ ਬੈਤ ਸਡਿਓ ਵੇਂਦੋ ਆਹੇ ਸਮੇਂ ਹੀ ਕਚਹਿਰੀ ਤਮਾਮ ਘਟਜੀ ਵਯੋ ਇਨ ਜੇ ਕਰੇ ਜੀ ਐਫ ਐਮ ਨੈਟਵਰਕ ਦੇ ਤਸਲਸਲ ਸਾਂ ਹੀ ਪ੍ਰੋਗਰਾਮ ਜਾਰੀ ਉਸਾਰੀ ਆ ਪੇਸ਼ ਕਯੋ ਪਿਓ ਵਣੇ ਹਰ 15 ਦੀ ਆਚਰ ਤੇ 3 ਖਾਂ 5 ਵਗੇ ਤਾਈਂ ਪੇਸ਼ ਕਯੋ ਵੇਂਦੋ ਆਹੇ ਅਜੀ ਸਾਂ ਗੁਲਬੇਗ ਸਾਹਿਬ
0: साई हाँ दोस्त जो बुधंदड़ हैं उ फरमाशू था कन त फकीर साई के चो तो अड़ो बैत बुधाए तो जड़ो हाल सो पिरा सलीम साहब हाँ सुर उम्र बारी मुझे मामे उस्ताद कायल फकीर जो बैत है हाँ मारू ही जो मुल्क वसियो थर बर ਨੀਕ ਮਲਹਰੂ ਥੀ ਵਯੂ ਹਾਣੇ ਮਾਈ ਮਾਰੂਹੀ ਉਮਰ ਜੇ ਕੋਟ ਮੇ ਬੰਦਾ ਮਾਰੂਹੀ ਉਮਰ ਕੇ ਚਵੇ ਪਿਓ ਓਧਾ ਉਮਰ ਮੁਖੇ ਛੱਡ ਤ ਮਨ ਮਾੜੀ ਤੇ ਚੜੀ ਪਜ ਮੁਲਕ ਜੋ ਦੀਦਾਰ ਕਿਆ ਤ ਮੁਝੇ ਮੁਲਕ ਮੇ ਕਿਹੜੀਆਂ ਕਿਹੜੀਆਂ ਛਾਇਆ ਉਠਿਓ ਹਾਣੇ ਮੁਖੇ ਛੱਡ ਤ ਪਰ ਉਮਰ ਬਾਛਾ ਤੋ ਛੱਡੀ ਦੁਸ ਕੋਨ ਕੋ ਹਾਣੇ ਮਾਈ ਮਾਰੂਹੀ ਜੋ ਗਾਲਾਇਣਾ ਉਮਰ ਬਾਛਾ ਉਮਰ ਬਾਣੇ ਪਾਰ ਦੇਹੂੰ ਅਜ ਤਾਰਾ ਥਾ ਤਵਾਰੀ ਨ ਮੁਦੂ ਮੋਟੀ ਆਯੂ ਪੱਖੀ ਪਲ ਪਲ ਪੁਕਾਰੀਨ ਮਾਰੂ ਮੁੰਜਾ ਮਲੀਰ ਮੇ ਸਾਂਗੀ ਮੁਖੇ ਸਾਰੀਨ ਹਿਤਾਂ ਕਈ ਹਕਮ ਹਲਿਆ ਵਿਆ ਡਿਗਲ ਬੋ ਵਜਾਏ ਬੀਨ ਤੂੰ ਬਹਿ ਕਦੀ ਹਲਿਓ ਵੀਂਦੇ ਮਿਸਲ ਥੀ ਮਿਸਕੀਨ ਕਫਨ ਬਿਨਾ ਬਿਓ ਕੋਨ ਮਿਲਦੀ ਇਹੋ ਡਾਜ ਤੋਖੇ ਦੀਨ ਅੰਗੋਂ ਘਾੜੋ ਹਲ ਫਕੀਰੀ ਇਹ ਲਟਾ ਸਭ ਤੁੰਜਾ ਲਾਹੀਨ ਖਣ ਖਣ ਚਈ ਤੋਖੇ ਖਣੀ ਹਲਦਾ ਸਾਇਤ ਬਸਾਂਦੀ ਕੀਨ ਵਿਝੀ ਮਣ ਮਿੱਟੀ ਜਾ ਪਾਂਜਾ ਤੋਖੇ ਪੂਰੀਨ ਪਮਦੇ ਕੰਮ ਕਹਾਰ ਸਾ ਜੇ ਕਟਾਲੀ ਪਿਆ ਕੰਭੀਨ ਤੂੰ ਉਮਰ ਛੋਥੋ ਅਰਦਾਯੂ ਕਰੀ ਹੀ ਸਿੱਤਮ ਛੱਡ ਸੰਕੀ ਨਾਉ ਕਾਨ ਵੇਂਦੀ ਸਾਈ ਕਾਇਮ ਦੀਨ ਚੈ ਨਕੀ ਮਾਰੂ ਮੁੰਜਾ ਤੋਖੇ ਮਨੀਨ
1: ਵਾਹ ਵਾਹ ਵਾਹ ਵਾਹ
3: ਵਾਹ ਵਾਹ ਜਮਾਲੀ ਵਾਹ
0: ਜੇ ਕੀ ਜੀਖੇ ਓ ਜੀਆਰੀਨ ਸੇ ਮੁਜਾ ਮਾਰੂ ਅਥਈ ਮਲੀਰ ਮੇ ਹਾ

0: ਜਾ ਮਾਰੂ ਲਦੇਵਿਆ
1: ਵਾਹ ਗੁਰ ਬੇਗਵਾ
0: ਸੰਗੀ ਲਦੇਵਿਆ ਕਹਿ ਸਾਂਗੜੇ ਮੁਜਾ ਮਾਰੂ ਲਦੇਵਿਆ ਕਹਿ ਸਾਂਗੜੇ ਮੁਖੇ ਮਾਰੇ ਮਾਰੂਨ ਜੀ ਤਾਂਗੜੇ ਮੁਜਾ ਮਾਰੂ ਲਦੇਵਿਆ ਓ ਕੈਦ ਕਜ਼ਾ ਜੋ ਬੰਦ ਕਰਾਰੋ ਚਵਣ ਚੱਲਣ ਜੋ ਨਾਏ ਚਾਰੋ
1: ਓ
0: ਕੈਦ ਕਜ਼ਾ ਜੋ ਬੰਦ ਕਰਾਰੋ।